ਕ੍ਰਿਸ਼ਨਾ ਕ੍ਰਿਸ਼ਨਾ ਬੰਦਾ ਬੰਦਾ ਏ ਮਾਰੇ ਨਾ ਪੈ ਹੁੰਦ ਓ ਕ੍ਰਿਸ਼ਨਾ ਕ੍ਰਿਸ਼ਨਾ ਬੰਦਾ ਬੰਦਾ ਏ ਮਾਰੇ ਨਾ ਪੈ ਹੁੰਦ ਓ ਮਾਰੇ ਨਾ ਪੈ ਹੁਣ ਮਹਿਲੇ ਮਾਰੇ ਨਾ ਪੈ ਹੁਣ ਕ੍ਰਿਸ਼ਨਾ ਕ੍ਰਿਸ਼ਨਾ ਬੰਦਾ ਬੰਦਾ ਏ ਮਾਰੇ ਨਾ ਪੈ ਹੁੰਦ।

ਕੁਦਰ ਦਸੈਤਾ ਬਾਯੂ ਸ਼ਰੀ ਹੁਣ ਗਏ ਹਨੁਮਾਨ ਦਸੈਤਾ ਅਕਸਮਰ ਗਰੀ ਕੁਦੇਰ ਹਨੁਮਾਨ ਉਤੇ ਤਿਆ ਕਾ ਸਮਾ ਸੀਤਾ ਜੀ ਕਨ ਭੇਟੀ ਫਰਕਣ ਖੇਰਾ ਰਾਮਚੰਦ੍ਰ ਕਾ ਪਸਮਾ ਪੁਗਨੀ ਅਕਲ ਬਲ ਛੈਨ ਇਨਕੋ ਭੁਜ ਸਵੈ ਬਲ ਭਣੀ।